ਤਾਂ ਜੀ ਜਿਹਨੂੰ ਕਿ ਵਧ ਜਾਣੀ ਕਿ ਖਾਣੋ ਜੋ ਜੋ ਅਸੋਂ ਮਾਨਵ ਜੀਵਨ ਰਾ ਵਧੇ ਦੂ ਜ਼ਰੂਰੀ ਚੀਜ਼ ਅਸੋ ਕਿਉਂਕਿ ਜਿਉਂਦੇ ਰਹਿਣੇ ਖੇ ਮਾਂਛੋ ਖੇ ਖਾਣੋ ਖਾਣੋ ਜੋ ਅਸੋ ਭਰੀ ਜ਼ਰੂਰੀ ਅਸੋ ਕਿਉਂਕਿ ਇਹ ਪੋਸ਼ਕ ਤੱਤੋ ਦਿਓ ਜਿੰਦੇ ਦੂ ਹਮਖੇ ਜੋ ਅਸੋ ਊਰਜਾ ਭੇਟੋ। ਸਹੀ ਖਾਣ ਪਾਨ ਜੋ ਅਸੋ ਵਧੇ ਦੂ ਉੱਤਮ ਖਾਣ ਪਾਨ ਮਾਨੀ ਜਾਓ ਜੋ ਕਿ ਹਮਾਰੋ ਸਰੀਰ ਜੋ ਸੋ ਠੀਕ ਸਵਸਥ ਔਰ ਮਜ਼ਬੂਤ ਛਾਣਨੇ ਦੀ ਮਦਦ ਕਰੋ। ਸਹੀ ਔਰ ਸੰਤੁਲਿਤ ਖਾਣ ਪਾਨ ਰੇ ਅਗਰ ਬਾਤ ਕਰੀ ਤੋ ਜ਼ਿੰਦਗੀ ਹਰੀ ਸਬਜ਼ੀਆਂ ਫਲ ਵਸਾਲੀ ਚੀਜ਼ੋ ਅਨਾਜੋ ਸਾਥੀ ਸਾਥੀ ਜੋ ਸੋ ਮੀਟ ਮੱਛੀ ਅੰਡੇ ਬੀਜ ਏਜੀ ਬਾਦੀ ਚੀਜ਼ੋ ਜੋ ਸੋ ਸ਼ਾਮਿਲ ਆ ਸੋ। ਸਹੀ ਖਾਣ ਪਾਨ ਕਈ ਜ਼ਰੂਰੀ ਆ ਸੋ ਹਰ ਕਸੀ ਮਾਂਛੋ ਖੇ ਜੋ ਸੋ ਸਹੀ ਖਾਣ ਪਾਨ ਲੈਣੋ ਭਰੀ ਜ਼ਰੂਰੀ ਆ ਸੋ ਕਈ ਖੇ ਇੰਦੇ ਦੂ ਜੋ ਸੋ ਸਹੀ ਔਰ ਪ੍ਰਯਾਪਤ ਮਾਤਰਾ ਦੀ ਜੋ ਸੋ ਪੋਸ਼ਕ ਤੱਤਵ ਭੇਟੋ ਔਰ ਜਬੇ ਸਰੀਰੋ ਕੇ ਸਹੀ ਪੋਸ਼ਕ ਤੱਤਵ ਭੇਟੋ ਤੋ ਸਰੀਰੋ ਰੀ ਗਤੀਵਿਧੀ ਵੀ ਜੋ ਸੋ ਅੱਛੇ ਕਰੀ ਹੁਆ ਜਿੰਦੇ ਦੂਜੋ ਸੋ ਮੋਟਾਪਾ ਹੋਰ ਦੂਜੀ ਕਈ ਸਮੱਸਿਆਵਾਂ ਬਿਮਾਰੀਓ ਤੋਂ ਵੀ ਛੁਟਕਾਰਾ ਭੇਟੋ। ਸਹੀ ਖਾਣ ਪਾਨ ਕਰਨੇ ਦੀ ਜੋ ਸੋ ਵਿਟਾਮਿਨ ਮਿਨਰਲ ਹੋਆ ਹੋਰ ਜਿੰਦੇ ਦੂਜੋ ਸੋ ਸਰੀਰ ਕੇ ਰੋਗ ਪ੍ਰਤੀਰੋਧਕ ਸ਼ਮਤਾ ਕੇ ਬੜਾਵਾ ਭੇਟੋ। ਸੰਤੁਲਿਤ ਖਾਣੇ ਦਾ ਮਹੱਤਵ ਜੋ ਸੋ ਵਜਨ ਨਿਯੰਤਰਿਤ ਛਾਣਨੇ ਖੇ ਵੀ ਆਸੋ ਅੱਜ ਕੱਲ੍ਹ ਜੋ ਸੋ ਜ਼ਿਆਦਾਤਰ ਭਾਰੀ ਔਰ ਤੇਲੋ ਵਾਲੋ ਖਾਣੋ ਖਾਣੇ ਦੂਜੋ ਸੋ ਵਜ਼ਨ ਬੜੋ ਔਰ ਮੋਟਾਪੇ ਦੀ ਪਰੇਸ਼ਾਨੀ ਵੀ ਹੋਆ ਇਹਦੇ ਖੇ ਜੋ ਸੋ ਕਸਰਤੋ ਸਾਥੀ ਸਾਥੀ ਜੋ ਸੋ ਸਹੀ ਖਾਣ ਪਾਨ ਲੈਣੇ ਦੂਜੋ ਸੋ ਹਮੇ ਜੋ ਸੋ ਆਪਣੋ ਵਜ਼ਨ ਕਮ ਕਰੀ ਸਕੀ। ਸਹੀ ਪੌਸ਼ਟਿਕ ਖਾਣਾ ਨਾ ਖਾਣੇ ਦੂਜੋ ਸੋ ਕਈ ਤਰ੍ਹਾਂ ਦੀ ਬਿਮਾਰੀਆਂ ਹੋਆ ਅਗਰ ਜੋ ਸੋ ਸਹੀ ਔਰ ਸੰਤੁਲਿਤ ਖਾਣ ਪਾਨ ਦੂ ਜੋ ਸੋ ਮੋਟਾਪਾ ਦਿਲ ਦੀ ਬਿਮਾਰੀ ਮਧੂਮੇਹ ਔਰ ਕੈਂਸਰ ਸਾਥੀ ਸਾਥੀ ਜੋ ਸੋ ਦੂਜੀ ਬਿਮਾਰੀਆਂ ਵੀ ਜੋ ਸੋ ਕਮ ਹੋਆ। ਸਹੀ ਖਾਣ ਪਾਨ ਲੈਣੇ ਦੂਜੋ ਸੋ ਸਰੀਰੋ ਖੇ ਪੋਸ਼ਕ ਤੱਤਵ ਭੇਟੋ ਜੋ ਸਰੀਰੋ ਖੇ ਊਰਜਾ ਦੇਣੇ ਦਾ ਕੰਮ ਕਰੋ। ਹੋਰ ਲੰਬੇ ਵਕਤੋਂ ਤਾਈਂ ਸਰੀਰੋ ਦੀ ਜੋ ਸੋ ਕਮਜ਼ੋਰੀ ਦਾ ਆਭਾਸ ਵੀ ਨਹੀਂ ਹੁੰਦੋ ਔਰ ਜਿੰਦੇ ਦੂਜੋ ਸੋ ਮਾਣੀ 'ਚ ਚੁਸਤ ਦਰੁਸਤ ਵੀ ਮਹਿਸੂਸ ਕਰੋ। ਕਈ ਵਾਰੀ ਜੋ ਸੋ ਉਮਰ ਸਾਥੀ ਸਾਥੀ ਮਾਂਛੋ ਦੀ ਜੋ ਸੋ ਵਿਸਰਨੇ ਰੀ ਬਿਮਾਰੀ ਔਰ ਦੂਜੀ ਕਈ ਮਾਨਸਿਕ ਪਰੇਸ਼ਾਨੀਆਂ ਵੀ ਹੋਆ ਇਹਦੇ ਇਲਾਵਾ ਕਈ ਮਾਂਛੋ ਦੀ ਜੋ ਸੋ ਤਣਾਅ ਰੀ ਸਮੱਸਿਆ ਵੀ ਹੋਆ ਕੀ ਨਾ ਕੀ ਇਨ ਵੱਧਦੀ ਬਾਤੋਂ ਦਾ ਜੋ ਕਾਰਨ ਉਸੋ ਸਹਿ ਉਸੋ ਸਹੀ ਖਾਣ ਪਾਨ ਨਾ ਹੋਣੋ। ਸਹੀ ਖਾਣ ਪਾਨ ਲੈਣੇ ਦੂਜੋ ਸੋ ਹਮੇ ਕਾਫੀ ਹੱਦ ਤਾਈਂ ਜੋ ਸੋ ਇਨ ਪਰੇਸ਼ਾਨੀ ਦੂਜੋ ਸੋ ਰਾਹਤ ਪਾਈ ਸਕੀ ਕਿਉਂਕਿ ਖਾਣੇ ਦਾ ਅਸਰ ਜੋ ਸੋ ਸਿੱਧੇ ਹਮਾਰੇ ਮਾਨਸਿਕ ਔਰ ਸਰੀਰੋ ਗਾਈ ਆਪਣੋ ਅਸਰ ਪਾਓ। ਸਹੀ ਖਾਣ ਪਾਨ ਔਰ ਸਾਥੀ ਸਾਥੀ ਸੰਤੁਲਿਤ ਔਰ ਸਿਹਤਮੰਦ ਖਾਣੇ ਦੂਜੋ ਸੋ ਅੱਛੀ ਨੀਂਦ ਆਉਣੇ ਦੀ ਵੀ ਮਦਦ ਕਰੋ ਜੋ ਹਮਾਰੇ ਤਨ ਔਰ ਮਨ ਖੇ ਜੋ ਸੋ ਬੜੀ ਜ਼ਰੂਰੀ ਹੋਆ। ਇਹ ਜਾਣੀ ਲੈ ਇਹ ਜਾਣੋ ਵੀ ਜ਼ਰੂਰੀ ਆ ਸੋ ਕਿ ਸੰਤੁਲਿਤ ਔਰ ਸਹੀ ਖਾਣ ਪਾਨ ਦੀ ਕਾ ਚੀਜ਼ੋ ਜੋ ਸੋ ਖਾਣੀ ਚਾਹੀ ਕਾਰਬੋਹਾਈਡਰੇਟ ਜੋ

ਲੰਬੇ ਵਕਤੋਂ ਤਾਈਂ ਅਕੇਲੋ ਰੋਣੇ ਵਾਲੇ ਮਾਂਛੋ ਦੀ ਆਮ ਤੌਰੋ ਗਾਈ ਆਪਣੇ ਬਾਰੇ ਦੀ ਜੋ ਸੋ ਕਮ ਹੀ ਰਹੇ ਸੜੋ। ਇਹ ਅਪੁਖੇ ਮੂਰਖ ਅਨਾ ਆਕਰਸ਼ਣ ਝੂਟੇਂਦੇ ਅੱਛੀ ਚੀਜ਼ੋਰੇ ਲਾਈ ਗਨਾਈ ਔਰ ਸਮਾਜਿਕ ਰੂਪੋ ਦੀ ਅਲੱਗ ਥਲੱਗ ਸਮਝੋ। ਅਕੇਲੇ ਮਾਂਛੋ ਖੇਜੋ ਸੋ ਆਪਣੀ ਭਾਵਨਾਓ ਗਾਈ ਕਾਬੂ ਪਾਣੇ ਖੇਜੋ ਸੋ ਸਾਥੀ ਰੀ ਭਰੀ ਜ਼ਰੂਰਤ ਹੋਆ। ਅਕੇਲੇ ਪੰਦੀ ਜੋ ਸੋ ਸਾਹਿਤ ਇੱਕ ਈਣੋ ਸਾਹਿਤ ਸਹਾਰਾ ਆਸੋ ਜੋ ਮਾਂਛੋ ਖੇ ਜੋ ਸੋ ਭਾਵਨਾਤਮਕ ਰੂਪੋ ਦੀ ਸਮਝਨੇ ਸਾਂਝਾ ਕਰਨੇ ਔਰ ਸੰਸਾਧਿਤ ਕਰਨੇ ਦੀ ਜੋ ਸੋ ਮਦਦ ਕਰੋ। ਜਿੰਦੇ ਦੂ ਜੋ ਸੋ ਅਕੇਲੇ ਪੰਡਰੀ ਸਮੱਸਿਆ ਰਾ ਸਮਾਧਾਨ ਹੋਆ। ਸਾਹਿਤ ਚਾਹੇ ਸੇ ਕਵਿਤਾ ਸੋ ਉਪਨਿਆਸ ਨਾਟਕ ਹੋਆ ਇਹਦੇ ਦੂ ਜੋ ਸੋ ਮਾਂਛੋ ਖੇ ਅਕੇਲੇ ਪੰਡਰੀ ਭਾਵਨਾ ਜੋ ਸੋ ਸਮਝਨੇ ਬੋਲਣੇ ਔਰ ਸਾਂਝਾ ਕਰਨੇ ਦੀ ਜੋ ਸੋ ਮਦਦ ਭੇਟੋ। ਸਾਹਿਤ ਦੀ ਜੋ ਸੋ ਅਕੇਲੇ ਪੰਡਰੇ ਅਲੱਗ ਅਲੱਗ ਸਾਹਿਤ ਜੋ ਸੋ ਅਲੱਗ ਅਲੱਗ ਪਹਿਲੂ ਗਾਈ ਨਜ਼ਰ ਪਾਓ। ਜ਼ਿੰਦੇ ਦੂ ਜੋ ਸੋ ਪੜ੍ਹਨੇ ਵਾਲੋ ਮਾਣੀ 'ਚ ਆਪਣੇ ਅਨੁਭਵ ਦੂਜੇ ਮਾਂਛੋਰੇ ਅਨੁਭਵੋ ਸਾਥੀ ਜੋ ਸੋ ਜੋੜੀਓ ਦੇਖੋ। ਸਾਹਿਤ ਜੋ ਸੋ ਅਕੇਲੇ ਪੰਨਰੀ ਭਾਵਨਾ ਦੂਰ ਕਰਨੇ ਔਰ ਰਚਨਾਤਮਕ ਚੀਜ਼ ਔਰ ਅੱਛੀ ਚੀਜ਼ੋ ਕਰਨੇ ਕੇ ਬੜਾਵਾ ਦੇਣੇ ਦੀ ਜੋ ਸੋ ਮਦਦ ਕਰੋ। ਜ਼ਿੰਦੇ ਦੂ ਮਾਂਛੋ ਖੇ ਨਈ ਸੋਚ ਸੰਭਾਵਨਾ ਔਰ ਨਈ ਦ੍ਰਿਸ਼ਟੀਕੋਣ ਔਰ ਖੋਜ ਕਰਨੇ ਦੀ ਵੀ ਮਦਦ ਬੈਠੋ। ਸਾਹਿਤ ਜੋ ਸੋ ਅਕੇਲੇਪਨ ਔਰ ਇਕਾਂਤ ਮਾਂਝੀ ਜੋ ਸੋ ਅੰਤਰ ਸਮਝਣੇ ਦੀ ਵੀ ਮਦਦ ਕਰੋ। ਜ਼ਿੰਦੇ ਦੂ ਮਾਂਛੋ ਕੇ ਇਹ ਪਤਾ ਚਲੋ ਕਿ ਅਕੇਲੇਪਨ ਜੋ ਸੋ ਹਮੇਸ਼ਾ ਹੀ ਬੁਰੋ ਔਰ ਨਕਾਰਾਤਮਕ ਅਨੁਭਵ ਨਹੀਂ ਹੁੰਦੋ। ਤਾਂ ਜੀ ਇਹ ਗਿਣੀਓ ਛੋੜੀ ਲੈ ਇੱਕ ਲੋਕ ਗੀਤ।

ਸੰਜਾਰੇ ਬਜੀ ਗਏ 6:06 ਔਰ ਹਿਮਾਚਲੀ ਬੋਲੀਆਂ ਰੇ ਕਾਰਿਕ੍ਰਮਾਂ ਰੇ ਅਨੁਸਾਰ ਵਕਤ ਹੋਈ ਗਿਆ ਤੁਹਾਰੇ ਬਿਲਾਸਪ੍ਰੀ ਕਾਰਿਕ੍ਰਮਾਂ ਰਾ। ਤਾਂ ਦੋਸਤੋ, ਸਭੀ ਤੋਂ ਪਹਿਲੇ ਆਹਾਰੇ ਕਾਰਿਕ੍ਰਮਾਂ ਰਾ ਮਜ਼ਾ ਲੈਣ ਵਾਲੇ ਸਾਰੇ ਸ਼ਰੋਤਿਆਂ ਜੋ ਤੁਹਾਰੀ ਰੇਡੀਓ ਦੋਸਤ ਸੁਨੀਤਾ ਪਰਮਾਰ ਰੀ ਪਿਆਰ ਭਰੀ ਨਮਸਕਾਰ। ਸਾਥੀਓ, ਅੱਜ ਅਸੀਂ ਗੱਲ ਕਰਨੀ ਨਸ਼ੇ ਦੇ ਬਾਰੇ 'ਚ, ਕਿਉਂਕਿ ਆਹਾਰਾ ਯੁਵਾ ਵਰਗ ਜਿਹਾ ਤਾਂ ਸਹਿ ਇਸ ਗੰਦੇ ਨਸ਼ੇਰੀ ਗ੍ਰਿਫਤਾਰ 'ਚ ਪਾਉਂਦਾ ਜਾਏਗਾ। ਔਰ ਦੂਜੀ ਗੱਲ ਕਰਨੀ ਪ੍ਰਗਤੀਆ ਦੇ ਪਥ ਪਰ ਵਧਣੇ ਲੱਗ ਰਿਹਾ ਆਹਾਰਾ ਬਿਲਾਸਪੁਰ। ਗੱਲਾਂ ਬਾਤਾਂ ਸੌਗੀ ਸੌਗੀ ਲੋਕ ਗੀਤ ਵੀ ਸੁਣਾਉਣੇ, ਹੋਰ ਸੁਣਾਉਣੀਆਂ ਕੁਛ ਖਬਰਾਂ। ਤਾਂ ਆਵਾ ਪਹਿਲੇ ਸੁਣ ਲਵੇ ਇਹ ਲੋਕ ਗੀਤ।

ਤਾਂ ਜੀ ਬਲਦੇਵ ਸੰਖਿਆ ਨੂੰ ਰੇ ਇਸ ਲੋਕ ਗੀਤ ਤੱਕ ਨਹੀਂ ਆਹਰੇ ਬਿਲਾਸਪੁਰੀ ਕਾਰਿਆਕ੍ਰਮ ਵਕਤ ਜੈਸਾ ਖਤਮ ਹੋਇਆ ਦਾ ਦੇਵਾ ਇਜਾਜ਼ਤ ਨਮਸਕਾਰ।

ਐ ਸੁਣੋ ਤੁਸੈ ਸ਼ਬਲਾ ਜਿਹਾ ਗੀਤ। ਔ ਜਾਸਾ ਗਲਾ ਕੇਨੀ ਵਿਸ਼ੇਸ਼ ਦਿਹਾੜੀ ਰੀ, ਔਜ ਸਾ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸੰਘ ਸ਼ਾਂਤੀ ਰਕਸ਼ਕ ਦਿਵਸ ਹਰ ਸਾਲ 29 ਮਈ ਨ ਮਨਾਈ ਜਾ ਸਾ। ਇਹ ਰੋਜ਼ ਤਿੰਨਾਂ ਸਭੀ ਮਰਦ ਹੋਰ ਬੇਟੜੀ ਵੇ ਸਮਰਪਿਤ ਸਾ ਜੁਣੀਏ ਸੰਯੁਕਤ ਰਾਸ਼ਟਰੇ ਸ਼ਾਂਤੀ ਅਭਿਆਨਨ ਨਿਰਸਵਾਰਥ ਸੇਵਾ ਕੇਰੀ ਸੀ। ਹੋਰ ਤਿੰਨਾਂ ਸਭੀ ਲੋਕਾਂ ਵੇ ਯਾਦ ਕੇਨੇ ਰੀ ਰੋਜ਼ ਸਾ ਜੁਣੀਏ ਸ਼ਾਂਤੀ ਨ ਤਾਈਏ ਆਪਣੀ ਜ਼ਿੰਦਗੀ ਰੀ ਆਹੂਤੀ ਦੇਨੀ ਸਾ। ਇਹ ਰੋਜ਼ ਪਹਿਲੀ ਵਾਰੀ 29 ਮਈ 2023 ਨ ਮਨਾਉ ਥੀ। ਇਹ ਰੋਜ਼ 29 ਮਈ 1948 ਸਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਮੱਧ ਪੂਰਵਨ ਅਰਬ ਇਜ਼ਰਾਇਲ ਯੁੱਧਾਰੇ ਬਾਅਦ ਯੁੱਧ ਵਿਰਾਮਾਰੀ ਨਿਗਰਾਨੀ ਰੇ ਪਹਿਲੇ ਸ਼ਾਂਤੀ ਮਿਸ਼ਨਰੀ ਸਥਾਪਨਾ ਕੇਰੀ ਸੀ। ਇਹ ਰੋਜ਼ ਸਥਾਪਨਾ ਕੇਰੀ ਸੀ। ਇਹ ਦਿਵਸ ਸਾਰਾ ਮੁੱਖ ਉਦੇਸ਼ ਦੁਨੀਆ ਭਰਨ ਸ਼ਾਂਤੀ ਬਣਾਏ ਰੱਖਣੇ ਵਾਲੇ ਸੈਨਿਕ ਪੁਲਿਸ ਕਰਮੀ ਹੋਰ ਨਾਗਰਿਕ ਕਰਮਚਾਰੀ ਰੇ ਸਾਹਸ ਸੇਵਾ ਹੋਰ ਬਲੀਦਾਨਾਂ ਵੇ ਸਮਾਨ ਦੇਣੇ ਸਾ। ਹੋਰ ਅਨਯ ਉਦੇਸ਼ ਵੀ ਸਾ, ਜਿਹੜੇ ਕਿ ਵਿਸ਼ਵ ਨ ਸ਼ਾਂਤੀ ਔਰ ਸੁਰੱਖਿਆ ਬਣਾਏ ਰੱਖਣਾ, ਨਾਗਰਿਕ ਨਿਰਦੋਸ਼ ਲੋਕਾਂ ਬੇਟੜੀ ਯਾਣੇ ਸਿਆਣੇ ਦੀ ਸੁਰੱਖਿਆ ਕੇਰੀ ਸਕਾ ਸਾ, ਯੁੱਧ ਗ੍ਰਸਤ ਖੇਤਰਾਂ ਨੇ ਲੋਕਾਂ ਦੀ ਸਹਾਇਤਾ ਕੇਰਨਾ, ਯੁੱਧ ਰੋਕਣਾ ਦੁਈ ਦੇਸ਼ਾਂ ਨ ਜਾਂ ਸਮੂਹਾਂ ਦੇ ਬੀਚ ਸੰਘਰਸ਼ਾਂ ਵੇ ਕੌਮ ਕੇਰਨਾ, ਮਾਨਵੀ ਸਹਾਇਤਾ ਕੇਰਨਾ ਜਿਹੜੇ ਖਾਣਾ ਦਵਾਈ ਹੋਰ ਰਾਹਤਾਰੀ ਸਮੱਗਰੀ ਪਹੁੰਚਾਉਣਾ ਔਰ ਮਦਦ ਕਰਨਾ ਸਾ। ਸ਼ਾਂਤੀ ਸੈਨਿਕਾਂ ਦੇ ਯੋਗਦਾਨਾਂ ਵੇ ਸਮਾਨ ਦੇਣਾ, ਡਿਊਟੀ ਦੇ ਦੌਰਾਨ ਸ਼ਹੀਦ ਹੋਏ ਸੈਨਿਕਾਂ ਵੇ ਸ਼ਰਧਾਂਜਲੀ ਦੇਣਾ, ਸਥਾਨੀ ਪੁਲਿਸ ਔਰ ਪ੍ਰਸ਼ਾਸਨਾਂ ਦੀ ਸਹਾਇਤਾ ਕਰਨਾ, ਚੁਣਾਵਾਂ ਨੂੰ ਸਹਿਯੋਗ ਸ਼ਾਂਤੀਪੂਰਨ ਔਰ ਨਿਸ਼ਪਕਸ਼ ਚੁਣਾਵ ਕਰਨ ਮਦਦ, ਕਾਨੂੰਨੀ ਵਿਵਸਥਾ ਬਣਾਏ ਰੱਖਣਾ ਸਾ। ਵਿਸ਼ਵ ਸ਼ਾਂਤੀ ਮਾਨਵਤਾਰੀ ਸਭੀ ਨੇ ਬੜੀ ਜ਼ਰੂਰਤ ਸਾ। ਐਬੇ ਆਸਾ ਸਮਝਣਾ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਕੀ ਸਾ। ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਜੈਬ ਕੋਈ ਵੀ ਦੇਸ਼ਾਂ ਨੇ ਗ੍ਰੀ ਯੁੱਧ ਆਤੰਕਵਾਦ ਦੰਗੇ ਰਾਜਨੀਤਿਕ ਸੰਘਰਸ਼ ਜਾਂ ਮਾਨਵੀ ਸੰਕਟ ਹੋਆ ਸਾ, ਤੈਬੇ ਸੰਯੁਕਤ ਰਾਸ਼ਟਰ ਸੰਘ ਤੋਖੇ ਸ਼ਾਂਤੀ ਸਥਾਪਿਤ ਕਿੰਨੇ ਰੀ ਤਾਈਏ ਮਿਸ਼ਨ ਭੇਜਾ ਸਾ। ਇਹ ਮਿਸ਼ਨ ਅਲੱਗ ਅਲੱਗ ਦੇਸ਼ਾਂ ਦੇ ਸੈਨਿਕ ਹੋਰ ਅਧਿਕਾਰੀ ਸ਼ਾਮਿਲ ਹੋਆ ਸਾ। ਐਬੇ ਗੱਲ ਕਰਨੀ ਸੰਯੁਕਤ ਰਾਸ਼ਟਰ ਸੰਘਨ ਭਾਰਤ ਰੇ ਯੋਗਦਾਨ ਰਾ। ਭਾਰਤ ਸੰਯੁਕਤ ਸ਼ਾਂਤੀ ਮਿਸ਼ਨਨ ਸਭੇ ਨੇ ਬੜਾ ਯੋਗਦਾਨ ਦੇਣ ਵਾਲਾ ਦੇਸ਼ਾਂ ਨੂੰ ਇੱਕ ਸਾ। ਭਾਰਤੀ ਸੈਨਾ ਔਰ ਪੁਲਿਸ ਨ ਹਜ਼ਾਰੋ ਜਵਾਨ ਕਿਤਰੇ ਦੇਸ਼ਾਂ ਨੂੰ ਸ਼ਾਂਤੀ ਮਿਸ਼ਨਨ ਸੇਵਾ ਕਰਦੇ ਜਾ ਸਾ। ਇਹ ਦਿਹਾੜੀ ਤਿੰਨਾਂ ਸਭੀ ਬਹਾਦੁਰ ਲੋਕਾਂ ਵੇ ਸਮਾਨ ਦੇਣੇ ਰੀ ਤਾਈ ਮਨਾਇਆ ਜਾ ਸਾ, ਜੁਣ ਦੁਨੀਆ ਨੂੰ ਸ਼ਾਂਤੀ ਦੀ ਸਥਾਪਨਾ ਕਿੰਨੇ ਰੀ ਤਾਈਏ ਲੋਕਾਂ ਦੀ ਰਕਸ਼ਾ ਰੀ ਤਾਈਏ ਮੁਸ਼ਕਿਲ ਹਾਲਾਤਾਂ ਨੂੰ ਵੀ ਕੰਮ ਕਰਿਆ ਸਾ। ਹੋਰ ਸ਼ਾਂਤੀ ਮਾਨਵਤਾਰੀ ਤਾਈਏ ਆਪਣੇ ਪ੍ਰਾਣਾਂ ਦੀ ਆਹੂਤੀ ਵੀ ਦਿਆ ਸਾ। ਆਸਾ ਬੈ ਤਿੰਨਾਂ ਰਾ ਸਾਹਸ ਸੇਵਾ ਰਾ ਸਮਾਨ ਕਰਨਾ ਚਾਹੀਏ ਸਾ। ਹਜ਼ਾਰੋ ਭਾਰਤੀ ਸੈਨਿਕ UN ਮਿਸ਼ਨਨ ਸੇਵਾ ਦਿਆ ਸਾ। ਭਾਰਤੀ ਸੈਨਾ ਨ ਅਫਰੀਕਾ ਹੋਰ ਏਸ਼ੀਆ ਰੇ ਕਿਤਰੇ ਦੇਸ਼ਾਂ ਨੇ ਸ਼ਾਂਤੀ ਸਥਾਪਿਤ ਕਰਨ ਰੀ ਤਾਈਏ ਮਦਦ ਕੇਰੀ ਸੀ। ਭਾਰਤੀ ਮਹਿਲਾ ਪੁਲਿਸ ਇਕਾਈ ਵੀ UN ਮਿਸ਼ਨਨ ਭਾਗ ਲਿਆ ਸਾ। ਭਾਗ ਲਿਆ ਸਾ। ਐਵੇਂ ਸੁਣਾ ਤੁਸੀਂ ਇੱਕ ਔਰ ਸ਼ੁਭਲਾ ਜਿਹਾ ਲੋਕ ਗੀਤ।